ਲਓ ਫਿਰ ਦੋਸਤੋ ਇੱਕ ਹੋਰ ਗੀਤ ਸੁਣ ਲਈਏ ਫਿਰ ਕਰਦੇ ਹਾਂ ਗੱਲਾਂ ਬਾਤਾਂ ਤੁਹਾਡੇ ਨਾਲ ਤੁਹਾਡੇ ਇਲਾਕੇ ਦੇ ਵਿੱਚ ਕਿੱਥੇ ਕੀ ਕੁਛ ਹੋ ਰਿਹਾ ਤੇ ਉਸ ਬਾਬਤ ਵੀ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਤੇ ਫਿਰ ਪਤਾ ਲੱਗਦਾ ਰਹੇ ਭਾਈ ਕਿੱਧਰ ਕਿੱਧਰ ਕੀ ਕੁਛ ਚੱਲ ਰਿਹਾ ਤੇ ਲਓ ਫਿਰ ਇੱਕ ਕਲਾਕਾਰ ਜਿਹੜਾ ਕਿ ਇਸੇ ਹੀ ਹੁਣ ਦੋਸਤੋ ਆ ਰਿਹਾ ਜੀ ਇਸ ਤੇ 5 ਤਰੀਕ ਨੂੰ ਜਿਹੜਾ ਕਿ ਡਿਊ ਡ੍ਰੌਪ ਇਵੈਂਟ ਸੈਂਟਰ ਦੇ ਵਿੱਚ ਸ਼ੋਅ ਜਿਹੜਾ ਹੋਣਾ ਆ ਹਸਤਿੰਦਰ ਹੋਣਾ ਦੀ ਆਪਾਂ ਗੱਲ ਕਰਦੇ ਹਾਂ ਬਾਕਮਾਲ ਗੀਤ ਨੇ ਉਸਦੇ ਵੀ ਵਧੀਆ ਗੀਤ ਨੇ ਕੋਈ ਉਸਦਾ ਨਾ ਗੀਤ ਦਾ ਨਹੀਂ ਆਇਆ ਕਿ ਜਿਹੜਾ ਕਿ ਅਸੀਂ ਨਹੀਂ ਸੁਣ ਸਕਦੇ ਪਰ ਬਾਕਮਾਲ ਉਸਦੇ ਗੀਤ ਨੇ ਉਸਦੇ ਸ਼ੋਅ ਜਿਹੜੇ ਕਨੇਡਾ ਖਾਸ ਕਰਕੇ ਨਿਊਜ਼ੀਲੈਂਡ ਦੇ ਵਿੱਚ ਵੀ ਟਰੰਗੇ ਹੇਸਟਿੰਗ ਅਤੇ ਹੈਮਿਲਟਨ ਵੀ ਸ਼ੋਅ ਜਿਹੜੇ ਨੇ ਉਸਦੇ ਹੋਏ ਨੇ ਅਤੇ 5 ਤਰੀਕ ਨੂੰ ਦੋਸਤੋ ਡਿਊ ਡ੍ਰੌਪ ਇਵੈਂਟ ਸੈਂਟਰ ਦੇ ਵਿੱਚ ਉਸਦਾ ਸ਼ੋਅ ਜਿਹੜਾ ਹੈ ਹੋ ਰਿਹਾ ਅਤੇ ਸਿਰਫ $15 ਦੀ ਟਿਕਟ ਹੈ ਮੈਨੂੰ ਲੱਗਦਾ ਸੋਲਡ ਆਊਟ ਹੋ ਗਿਆ $15 ਦੀ ਟਿਕਟ ਹੁਣ ਨਹੀਂ ਹੈ ਅਤੇ ਫਿਰ ਤੁਸੀਂ ਜਿਹੜੀ ਮੈਨੇਜਮੈਂਟ ਹੈ ਪਰਦੇਸੀ ਫੋਰਸ ਕਲੱਬ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ ਕੁਛ ਟਿਕਟਾਂ ਜਿਹੜੀਆਂ ਸ਼ਾਇਦ ਹੋਣਗੀਆਂ ਪਰ ਜਿਹੜਾ ਪੋਸਟਰ ਮੈਂ ਦੇਖ ਰਿਹਾ ਉੱਥੇ ਲਿਖਿਆ ਕਿ ਸੋਲਡ ਆਊਟ ਸ਼ੋਅ ਹੈ ਭਾਈ ਇਹ ਹੁਣ ਅਤੇ ਹੁਣ ਟਿਕਟਾਂ ਤੁਹਾਨੂੰ ਨਹੀਂ ਮਿਲਣੀਆਂ ਫਿਰ ਵੀ ਤੁਸੀਂ ਆਪਣੀ ਟਰਾਈ ਕਰ ਸਕਦੇ ਹੋ ਕਿਤੇ ਇੱਧਰ ਉੱਧਰ ਖੁੰਝੇ ਖੜੇ ਜੇ ਤੁਸੀਂ ਲੇਟ ਆ ਵੀ ਟਿਕਟ ਹੁਣ ਲੈਣੀ ਲੈਣੀ ਹੈ ਤਾਂ ਫਿਰ ਤੁਸੀਂ ਇੱਧਰ ਉੱਧਰ ਕਿਤੇ ਕੋਈ ਹੈ ਤਾਂ ਤੁਸੀਂ ਫਿਰ ਕਲੱਬ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਰਾਬਤਾ ਤੁਸੀਂ ਕਰ ਸਕਦੇ ਹੋ ਪਰ ਤੇ ਲਓ ਫਿਰ ਉਸਦਾ ਇੱਕ ਬਿਹਤਰੀਨ ਗੀਤ ਹੈ ਨੌਜਵਾਨ ਇਸ ਨੂੰ ਜ਼ਿਆਦਾ ਫਰਮਾਇਸ਼ ਕਰਦੇ ਨੇ ਅਤੇ ਉਹਨਾਂ ਦੀ ਫਰਮਾਇਸ਼ ਦੇ ਉੱਤੇ ਇਹ ਗੀਤ ਮੈਂ ਪੇਸ਼ ਕਰਦਿਆਂ ਆ ਲਓ ਜੀ

ਤੇ ਦੋਸਤੋ ਭਦੌੜ ਤੋਂ ਫਿਰ ਅਬਰੋਡ ਇਹ ਜਿਹੜਾ ਕਲਾਕਾਰ ਹੈ ਪਹੁੰਚ ਗਿਆ ਜੀ ਨਿਊਜ਼ੀਲੈਂਡ ਪਹੁੰਚਿਆ ਹੋਇਆ ਸੋ ਫਿਰ 5 ਤਰੀਕ ਨੂੰ ਡਿਊ ਡਰੋਪ ਇਵੈਂਟ ਸੈਂਟਰ ਦੇ ਵਿੱਚ ਹੋਣਾ ਜੀ ਸ਼ੋਅ ਤੇ ਤੁਸੀਂ ਪਹਿਲਾਂ ਜਿਵੇਂ ਮੈਂ ਜ਼ਿਕਰ ਕੀਤਾ ਕਿ ਇੱਧਰ ਉੱਧਰ ਕਿਤੇ ਟਿਕਟ ਕੋਈ ਪਈ ਹੈ ਪ੍ਰਬੰਧਕਾਂ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਮੈਨੂੰ ਨਹੀਂ ਲੱਗਦਾ ਬਾਕੀ ਉਹਨਾਂ ਨੇ ਸੋਲਡ ਆਊਟ ਦਾ ਸਾਈਨ ਜਿਹੜਾ ਉਹ ਲਾਤਾ ਵੀ ਭਾਈ ਸੋਲਡ ਆਊਟ ਹੋ ਗਿਆ ਚਲੋ ਖੈਰ ਦੋਸਤੋ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਬਹੁਤ ਮਿਹਰਬਾਨੀ ਸ਼ੁਕਰੀਆ ਇੱਕ ਗੀਤ ਹੋਰ ਲਾ ਦਈਏ ਫਿਰ ਉਸ ਤੋਂ ਬਾਅਦ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਿ ਆਪਾਂ ਇਸੇ ਤਰ੍ਹਾਂ ਦਾ ਇੱਕ ਅਰਦਾਸ ਗੀਤ ਦੀ ਬੜੀ ਫਰਮਾਇਸ਼ਾਂ ਕਰ ਰਿਹਾ ਮਿੱਤਰਾਂ ਜੀ ਅੱਜ ਮੀਂਹ ਪੈ ਰਿਹਾ ਅੱਜ ਮੀਂਹ ਪੈ ਰਿਹਾ ਸ਼ਾਇਦ ਇਸ ਕਰਕੇ ਤਾਂ ਖੈਰ ਥੋੜ੍ਹੀ ਦੇਰ ਬਾਅਦ ਫਿਰ ਭੰਗੜੇ ਵਾਲਾ ਗੀਤ ਵੀ ਜ਼ਰੂਰ ਲਾਵਾਂਗੇ ਇੱਕ ਗੀਤ ਚਲਾ ਦਈਏ ਫਿਰ ਉਸ ਤੋਂ ਬਾਅਦ ਫੇਸਬੁੱਕ ਜ਼ਰੀਏ ਤੁਹਾਡੇ ਨਾਲ ਹਾਂਜੀ ਲਾਉਂਦੇ ਹਾਂ ਆ ਲਓ ਜੀ ਫਿਰ ਨਛੱਤਰ ਗਿੱਲ ਵੀ ਸੁਣ ਲੈਂਦੇ ਨਾਲ ਦੀ ਨਾਲ ਹੀ

ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਤੁਹਾਡੀ ਸੇਵਾ 'ਚ ਹੋ ਗਿਆ ਜੀ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਕੀ ਹਾਲ ਚਾਲ ਨੇ ਪਹਿਲੀ ਸਤੰਬਰ ਹੋ ਗਿਆ ਜੀ ਅੱਜ ਇੱਕ ਤਰੀਕ ਹੋ ਗਈ ਹੈ ਸਤੰਬਰ ਦੀ ਅਤੇ ਨੱਚਦਾ ਪੰਜਾਬ ਦੀ ਜਿਸ

ਸਟੂਡੀਓ ਦੀ ਘੜੀ ਦੇ 4 ਵੱਜ ਚੁੱਕੇ ਨੇ ਜੀ ਸ਼ਾਮ ਦੇ ਮੰਗਲਵਾਰ ਦਾ ਦਿਨ ਆ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਸੋ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰ ਲਈਏ ਕਿ ਜਿਹੜਾ ਕਿ ਕੁਦਰਤ ਨੇ ਦੋਸਤੋ ਕਹਿਰ ਜਿਹੜਾ ਢਾਇਆ ਉਹਦੇ ਵਿੱਚ ਤੁਸੀਂ ਦੇਖ ਲਓ ਕਿ ਕਿੰਨੇ ਹੀ ਲੋਕ ਜਿਹੜੇ ਨੇ ਉਹ ਲਾਪਤਾ ਹੋ ਗਏ ਦੋਸਤੋ ਉਹਨਾਂ ਦੀ ਜਿਹੜੀ ਤਲਾਸ਼ ਹੈ ਉਹ ਹਜੇ ਵੀ ਜਾਰੀ ਹੈ ਦੇਖੋ ਇਹ ਜਿਹੜਾ ਪਹਿਲਾ ਦ੍ਰਿਸ਼ ਦਿਖਾਇਆ ਜਾ ਰਿਹਾ ਨੇਪਾਲ ਤੇ ਚਾਈਨਾ ਦਾ ਜਿਹੜਾ ਬਾਰਡਰ ਆ ਫਿਰ ਦੂਸਰੇ ਪਾਸੇ ਜੇ ਤੁਸੀਂ ਹੁਣ ਸਥਿਤੀ ਉਸਦੀ ਦੇਖੋਗੇ ਤਾਂ ਫਿਰ ਦੋਸਤੋ ਦੇਖ ਲਓ ਕਿ ਉੱਥੇ ਕੀ ਕੁਛ ਜਿਹੜਾ ਕਹਿਰ ਜਿਹੜਾ ਇਹ ਢਾਇਆ ਗਿਆ ਕੁਦਰਤ ਵੱਲੋਂ ਸੋ ਇਸ ਦੇ ਉੱਤੇ 600 ਦੇ ਕਰੀਬ ਜਿਹੜੀਆਂ ਹੁਣ ਤੱਕ ਲਾਸ਼ਾਂ ਜਿਹੜੀਆਂ ਨੇ ਕਨਫਰਮ ਦੋਸਤੋ ਕਹਿੰਦੇ ਹੋ ਗਈਆਂ ਹਾਲੇ ਵੀ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਪਤਾ ਨੇ ਅਤੇ ਜਿਹੜੀ ਰਿਸਰਚ ਟੀਮ ਹੈ ਜਾਂ ਫਿਰ ਉੱਥੇ ਦੀ ਜਿਹੜੀ ਮਿਲਟਰੀ ਹੈ ਜਾਂ ਉੱਥੇ ਦੇ ਲੋਕ ਨੇ ਦੋਸਤੋ ਦੂਰ ਦੁਰਾਡੇ ਤੋਂ ਵੀ ਜਿਹੜੇ ਲੋਕ ਨੇ ਉੱਥੇ ਪਹੁੰਚੇ ਨੇ ਕਿ ਉੱਥੇ ਮਦਦ ਜਿਹੜੀ ਆ ਉਹ ਜਿੰਨੀ ਵੱਧ ਤੋਂ ਵੱਧ ਆ ਉਹ ਕੀਤੀ ਜਾਵੇ ਤੋ ਸੋ ਜਿਹੜੀਆਂ ਕੰਟਰੀਜ਼ ਨੇ ਬਾਹਰ ਉਹਨਾਂ ਵੱਲੋਂ ਵੀ ਜਿਹੜੀ ਮਦਦ ਆ ਉਹ ਬਹੁਤ ਕੀਤੀ ਗਈ ਹੈ ਸੋ ਯੂਕੇ ਦੇ ਜਿਹੜੇ ਨੇਪਾਲ ਦੇ ਹੜ੍ਹ ਪੀੜਤਾਂ ਦੇ ਲਈ ਦੋਸਤੋ 50 ਲੱਖ ਪਾਉਂਡ ਜਿਹੜਾ ਆ ਉਹ ਵੀ ਉੱਥੇ ਦੋਸਤੋ ਜਿਹੜਾ ਉਹ ਭੇਜਿਆ ਗਿਆ ਆਸਟ੍ਰੇਲੀਆ ਤੋਂ ਭੇਜਿਆ ਗਿਆ ਟਰੰਪ ਹੁਣਾਂ ਨੇ ਵੀ ਆ ਜਿਹੜੀ ਸਹਾਇਤਾ ਜਿਹੜੀ ਆ ਉਹ ਕਿਹਾ ਵੀ ਭਾਈ ਅਸੀਂ ਉੱਥੇ ਜ਼ਰੂਰ ਕਰਾਂਗੇ ਸੋ ਇਹ ਜਿਹੜੇ ਨੇਪਾਲ ਦੇ ਵਿੱਚ ਹੜ੍ਹ ਪੀੜਤ ਨੇ ਉਹਨਾਂ ਦੇ ਲਈ ਜਿਹੜੇ ਫੰਡ ਨੇ ਉਹ ਦੋਸਤੋ ਸਾਰੀ ਦੁਨੀਆ ਤੋਂ ਭੇਜੇ ਗਏ ਨੇ ਅਤੇ ਲੋਕ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਉਸ ਹੈਲਪ ਜਿਹੜੀ ਉਹ ਕਰਨੀ ਚਾਹੁੰਦੇ ਆ ਤੋ ਬਸ ਇਹ ਹੈ ਕਿ ਉੱਥੇ ਦੋਸਤੋ ਜਿਹੜੀ ਹੁਣ ਜਿਹੜੀ ਗਿਣਤੀ ਆ ਇਹ ਦਿਨੋਂ ਦਿਨ ਦੋਸਤੋ ਜਿਹੜੀ ਵੱਧ ਰਹੀ ਹੈ ਇਹ ਬੜੀ ਹੀ ਤ੍ਰਾਸਦੀ ਹੈ ਕਿ ਰੱਬ ਨਾ ਕਰੇ ਕਿ ਵਧੇ ਪਰ ਲੇਕਿਨ ਦੇਖੋ ਦੇਖਣ ਨੂੰ ਇਹੀ ਲੱਗ ਰਿਹਾ ਕਿ ਦੋਸਤੋ ਜਿਹੜੀ ਮੌਤਾਂ ਦੀ ਗਿਣਤੀ ਆ ਉਹ ਲਗਾਤਾਰ ਦੋਸਤੋ ਉੱਥੇ ਵੱਧ ਰਹੀ ਹੈ ਸੋ ਇਹ ਬਹੁਤ ਹੀ ਭਿਆਨਕ ਮੰਜ਼ਰ ਜਿਹੜਾ ਆ ਇਹ ਤੁਹਾਨੂੰ ਦੇਖਣ ਨੂੰ ਮਿਲਿਆ ਸੋ ਕਿੰਨੀ ਖੂਬਸੂਰਤ ਜਗ੍ਹਾ ਜੇ ਆਪਾਂ ਪਹਿਲਾਂ ਦੇਖੀਏ ਤਾਂ ਉਸ ਤੋਂ ਬਾਅਦ ਇਹ ਕਿੰਨਾ ਖੂਬਸੂਰਤ ਨਜ਼ਾਰਾ ਹੈ ਲੋਕ ਉੱਥੇ ਜਾਂਦੇ ਨੇ ਬਾਰਡਰ ਟੱਪਦੇ ਨੇ ਚਾਈਨਾ ਤੋਂ ਨੇਪਾਲ ਆਉਂਦੇ ਨੇ ਕੋਈ ਨੇਪਾਲ ਤੋਂ ਚਾਈਨਾ ਜਾਂਦਾ ਹੈ ਉੱਥੇ ਫਿਰ ਫੋਟੋਆਂ ਖਿਚਾਉਂਦੇ ਨੇ ਵੱਡੇ ਵੱਡੇ ਜਿਹੜੇ ਹੋਟਲ ਨੇ ਉਹ ਬਣੇ ਹੋਏ ਨੇ ਪਰ ਲੇਕਿਨ ਕੁਦਰਤ ਨੂੰ ਕੀ ਮਨਜ਼ੂਰ ਸੀ ਅਤੇ ਫਿਰ ਹੁਣ ਤੁਸੀਂ ਇਹ ਦੇਖ ਲਓ ਕਿ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਕੀ ਉੱਥੇ ਦੇਖਣ ਨੂੰ ਮਿਲ ਰਿਹਾ ਹੁਣ ਇਸ ਵੇਲੇ ਪੂਰਾ ਮਿੱਟੀ ਦੇ ਨਾਲ ਗਾਲੇ ਦੇ ਨਾਲ ਜਿਹੜਾ ਆ ਇਹ ਜਿਹੜੀ ਜਗ੍ਹਾ ਆ ਉਹ ਭਰੀ ਗਈ ਆ ਇੱਕ ਜਿਹੜੀ ਆ ਫੋਟੋ ਤੁਸੀਂ ਦੇਖੀ ਹੋਣੀ ਹੈ ਇੱਕ ਹਰੇ ਰੰਗ ਦਾ ਜਿਹੜਾ ਘਰ ਆ ਉਹ ਦੋਸਤੋ ਉੱਥੇ ਖੜ੍ਹਾ ਅਤੇ ਉਹਦੇ ਵਿੱਚ 5 ਜੀ ਜਿਹੜੇ ਨੇ ਪਰਿਵਾਰ ਦੇ ਉਹ ਉੱਥੇ ਤਰ੍ਹਾਂ ਤਰ੍ਹਾਂ ਕਰਦੇ ਉਹ ਕਹਿੰਦੇ ਕਿ ਸਾਡੀ ਜਾਨ ਬਚ ਗਈ ਹੈ ਵੈਸੇ ਪਰ ਕਹਿੰਦੇ ਸਾਨੂੰ ਕਦੇ ਆਸ ਨਹੀਂ ਸੀ ਸਾਨੂੰ ਦੂਜਾ ਜਨਮ ਇਹ ਮਿਲਿਆ ਕਿ ਆਲੇ ਦੁਆਲੇ ਦੇ ਜਿੰਨੇ ਵੀ ਜਿਹੜੀਆਂ ਘਰ ਸਨ ਜਾਂ ਜੋ ਵੀ ਬਿਲਡਿੰਗਾਂ ਸਨ ਸਭ ਢਹਿ ਢੇਰੀ ਹੋ ਕੇ ਮਲਬੇ ਦੇ ਨਾਲ ਚਲ ਗਈਆਂ ਲੇਕਿਨ ਉਹ ਘਰ ਜਿਹੜਾ ਆ ਉੱਥੇ ਹੀ ਮੌਜੂਦ ਸੀ ਅਤੇ ਉਹਦੇ ਵਿੱਚ ਜਿਹੜੇ ਉਹ 5 ਉਸ ਘਰ ਦੇ ਅਤੇ ਇੱਕ ਜਣਾ ਜਿਹੜਾ ਸੀ ਉਹ ਕਹਿੰਦੇ ਸਾਡੇ ਗੁਆਂਢੀ ਸਨ ਉਹ ਵੀ ਸਾਡੇ ਕੋਲ ਸਨ ਪਰ ਉਹ ਜਿਹੜੀ 3 ਮੰਜ਼ਿਲਾ ਉਹ ਘਰ ਸੀਗਾ ਅਤੇ ਜਿਹੜੇ 2 ਥੱਲੇ ਦੇ ਮੰਜ਼ਿਲ ਸੀ ਤਾਂ ਉਹ ਸਿਰਫ ਪਾਣੀ ਦੇ ਨਾਲ ਅਤੇ ਸਵੇਰੇ ਦੇ ਨਾਲ ਭਰ ਗਿਆ ਉਹ ਕਹਿੰਦੇ ਕਿ ਸਭ ਤੋਂ ਉੱਪਰ ਚੜ੍ਹ ਕੇ ਅਸੀਂ ਆਪਣੀ ਜਿਹੜੀ ਜਾਨ ਆ ਉਸ ਨੂੰ ਬਚਾਇਆ ਪਰ ਉਹ ਕਹਿੰਦੇ ਸਾਨੂੰ ਦੂਜਾ ਜਨਮ ਜਿਹੜਾ ਉਹ ਮਿਲਿਆ ਸੋ ਬਹੁਤ ਹੀ ਦੁਖਦਾਈ ਇਹ ਘਟਨਾ ਵਾਪਰੀ ਹੈ ਸੋ ਇਹ ਨਹੀਂ ਹੁਣ ਪਤਾ ਕਿ ਕਿੰਨੇ ਲੋਕ ਹਜੇ ਲਾਪਤਾ ਨੇ ਵੱਖ ਵੱਖ ਕੰਟਰੀਆਂ ਦੇ ਨਿਊਜ਼ੀਲੈਂਡ ਦੇ ਵੀ 5 ਲੋਕ ਦੱਸੇ ਜਾ ਰਹੇ ਨੇ ਕਿ ਉੱਥੇ ਲਾਪਤਾ ਨੇ ਆਸਟ੍ਰੇਲੀਆ ਦੇ ਦੱਸੇ ਜਾ ਰਹੇ ਨੇ ਕਿ ਉੱਥੇ ਜਿਹੜੇ ਲੋਕ ਨੇ ਉਹ ਲਾਪਤਾ ਨੇ ਸੋ ਕੈਨੇਡਾ ਅਤੇ ਆਪਣੇ ਅਮੈਰੀਕਾ ਇੰਗਲੈਂਡ ਦੇ ਲੋਕ ਜਿਹੜੇ ਉੱਥੇ ਲੋਕ ਸੈਲਾਨੀ ਜਿਹੜੇ ਨੇ ਉੱਥੇ ਜਾਂਦੇ ਨੇ ਆਪਣੇ ਟੂਰਿਸਟ ਪਲੇਸ ਸਮਝ ਕੇ ਜਾਂਦੇ ਨੇ ਸੋ ਉੱਥੇ ਦੋਸਤੋ ਇਹ ਜਿਹੜਾ ਘਟਨਾ ਹੈ ਜਿਹੜੀ ਵਾਪਰੀ ਹੈ ਸੋ ਜਾਣੀ ਕਿ ਯਕੀਨ ਨਹੀਂ ਹੁੰਦਾ ਇੱਕ ਵਾਰ ਫਿਰ ਜੇ ਆਪਾਂ ਤਸਵੀਰਾਂ ਦੇਖੀਏ ਯਕੀਨ ਨਹੀਂ ਹੁੰਦਾ ਕਿ ਯਾਰ ਇਹ ਜਿਹੜੀ ਜਗ੍ਹਾ ਆ ਕਿੰਨੀ ਖੂਬਸੂਰਤ ਲੱਗ ਰਹੀ ਆ ਦੇਖਣ ਨੂੰ ਅਤੇ ਬਾਰਡਰ ਜਿਹੜਾ ਆ ਪਰ ਕਿਸੇ ਨੂੰ ਵੀ ਚੱਪਲਾਂ ਆਦਿ ਪਾਉਣ ਦੀ ਜਾਣੀ ਕਿ ਸੋਚਣ ਦੀ ਸ਼ਮਤਾ ਵੀ ਨਹੀਂ ਮਿਲੀ ਸੋਚਣ ਦੀ ਸ਼ਕਤੀ ਵੀ ਨਹੀਂ ਮਿਲੀ ਵੀ ਅਸੀਂ ਕਰੀਏ ਕੀ ਹੁਣ ਚਾਰੇ ਪਾਸੋਂ ਪਾਣੀ ਨੇ ਜਿਹੜਾ ਉਹ ਘੇਰ ਲਿਆ ਸੋ ਇਹ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੈ ਦੋਸਤੋ ਵਾਪਰੀ ਹੈ ਨੇਪਾਲ ਅਤੇ ਚਾਈਨਾ ਦੇ ਬਾਰਡਰ 'ਤੇ ਅਮਰਜੀਤ ਸੋਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਅਮਰਜੀਤ ਜੀ ਮਿਹਰਬਾਨੀ ਹੈ ਸ਼ੁਕਰੀਆ ਤੁਹਾਡਾ ਕਿ ਤੁਸੀਂ ਵੀ ਜੁੜ ਗਏ ਹੋ ਨੱਚਦਾ ਪੰਜਾਬ ਦੇ ਨਾਲ
ਸੋ ਬਿਲਕੁਲ ਜੀ।

ਸੋ ਇਹ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਵਾਪਰੀ ਆ ਤੇ ਬਾਕੀ ਦੋਸਤੋ ਨਿਊਜ਼ੀਲੈਂਡ ਦੇ ਵਿੱਚ ਸਾਡੇ ਗੁਆਂਢੀ ਮੁਲਕ ਦੀ ਵੀ ਆਪਾਂ ਗੱਲ ਕਰ ਲਈ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਵਿੱਚ ਸਾਡੇ ਲੋਕ ਨਹੀਂ ਟਲਦੇ ਹੈ ਨਾ ਸਾਡੇ ਲੋਕ ਨਹੀਂ ਟਲਦੇ ਆ ਟੂਣਿਆਂ ਟਾਣਿਆਂ ਤੋਂ ਆ ਦੇਖ ਲਓ ਆਪਣੇ ਗੁਆਂਢੀ ਮੁਲਕ ਜੇ ਆਪਾਂ ਕਰੀਏ ਗੱਲ ਮੈਲਬੋਰਨ ਦੀ ਮੈਲਬੋਰਨ ਦੇ ਵਿੱਚ ਏਰੀਆ ਪੈਂਦਾ ਜੀ ਟਾਰਨੈਟ ਟਾਰਨੈਟ ਦੇ ਵਿੱਚ ਇੱਕ ਸੜਕ ਦੇ ਉੱਤੇ ਕੁਝ ਲੋਕ ਜਿਹੜੇ ਨੇ ਉਹ ਦੀਵਾ ਬਾਲ ਕੇ ਜਾਦੂ ਜੂਦੂ ਟੂਣਾ ਜਿਹੜਾ ਕਰਦੇ ਹੁੰਦੇ ਆ ਉਹ ਕਰ ਰਹੇ ਆ ਤੇ ਦੱਸੋ ਫਿਰ ਤੁਸੀਂ ਕਹਿਣਾ ਕਿ ਸਾਨੂੰ ਇੱਥੋਂ ਦੇ ਲੋਕ ਕਹਿੰਦੇ ਆ ਵੀ ਇਹ ਕੰਟਰੀ ਛੱਡ ਦਿਓ ਤੁਸੀਂ ਆਪਣੇ ਕੰਟਰੀ ਜਾ ਕੇ ਕਰੋ ਫਿਰ ਤੁਸੀਂ ਬੰਬ ਬਬੂਲਾ ਬਣ ਜਾਂਦੇ ਆ ਕਿ ਸਾਨੂੰ ਇਹ ਕਹਿ ਦਿੱਤਾ ਕਿ ਗੋ ਬੈਕ ਯੂਰ ਕੰਟਰੀ ਬਿਲਕੁਲ ਕਿਉਂਕਿ ਜਦੋਂ ਆਹ ਹਰਕਤਾਂ ਤੁਸੀਂ ਉੱਥੇ ਕਰਦੇ ਹੋ ਕਿਸੇ ਵੀ ਕੰਟਰੀ ਦੇ ਵਿੱਚ ਕਰਦੇ ਹੋ ਤੇ ਇਹਨਾਂ ਨੂੰ ਵਿੱਚ ਸੜਕ ਦੇ ਜਿਹੜਾ ਕਿ ਚੱਲਦਾ ਸੜਕ ਆ ਰਾਤ ਦੇ 2 ਵਜੇ ਇਹ ਜਿਹੜੀ ਸੀਸੀਟੀਵੀ ਕੈਮਰੇ ਤੋਂ ਜਿਹੜੀ ਫੁਟੇਜ ਜਿਹੜੀ ਹੈ ਫਿਰ ਮਿਲੀ ਤਾਂ ਉਹ ਲਾਈਟ ਜਗਾ ਕੇ ਸੜਕ ਦੇ ਉੱਤੇ ਰੱਖਣੀ ਦੱਸੋ ਇਹ ਕਿੱਥੇ ਦਾ ਫਿਰ ਕਾਨੂੰਨ ਹੈ ਫਿਰ ਤੁਸੀਂ ਕਹਿੰਦੇ ਕਿ ਸਾਡੇ ਯਾਰ ਸਾਨੂੰ ਇੱਦਾਂ ਦਾ ਕਹਿ ਦਿੱਤਾ ਸਾਨੂੰ ਰੇਸਿਜ਼ਮ ਕਹਿੰਦੇ ਆ ਸਾਨੂੰ ਆਹ ਕਰਦੇ ਸਾਨੂੰ ਉਹ ਕਰਦੇ ਆ ਪਰ ਇਹ ਇੱਕ ਹਾਲਾਤ ਜਿਹੜੇ ਬਣੇ ਹੋਏ ਆ ਉਹਦੇ ਨਾਲ ਨਾਲ ਜੇ ਆਪਾਂ ਨਿਊਜ਼ੀਲੈਂਡ ਦੀ ਵੀ ਗੱਲ ਕਰ ਲਈਏ ਨਿਊਜ਼ੀਲੈਂਡ ਦੇ ਵਿੱਚ ਵੀ ਦੋਸਤੋ ਜਿਹੜਾ ਇਹ ਪੰਛੀ ਆ ਉਹ ਕਹਿੰਦੇ ਨੇ ਕਿ ਭਾਈ ਉਹ ਬਰੈਡਾਂ ਬਰੋਡਾਂ ਖਾ ਕੇ ਜੋ ਉੱਦਾਂ ਦਾ ਲਟਰਨ ਪਟਰ ਹੁੰਦਾ ਉਹ ਤੁਸੀਂ ਸੁੱਟ ਦਿੰਦੇ ਆ ਤੇ ਇਹ ਜਿਹੜੇ ਪੰਛੀ ਆ ਇਹ ਨੈਟ ਪੰਛੀ ਨੇ ਇੱਥੇ ਦੇ ਇਹ ਜਿਹੜੇ ਕਿ ਬਿਮਾਰ ਹੋ ਜਾਂਦੇ ਨੇ ਤੁਹਾਡਾ ਇਹ ਜਿਹੜਾ ਖਾ ਪੀ ਕੇ ਜਿਹੜਾ ਤੁਸੀਂ ਪਾਉਂਦੇ ਹੋ ਅਤੇ ਇਹਦੇ ਨਾਲ ਹੋਰ ਵੀ ਬਿਮਾਰੀਆਂ ਜਿਹੜੀਆਂ ਨੇ ਵੱਧਦੀਆਂ ਨੇ ਕਿਸੇ ਵੀ ਪਾਰਕ ਦੇ ਵਿੱਚ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਫੂਡ ਨਾ ਸੁੱਟੋ ਪਲਾਸਟਿਕ ਦੇ ਬੈਗਾਂ 'ਚ ਸੁੱਟ ਦਿੰਦੇ ਤੁਸੀਂ ਤਾਂ ਫਿਰ ਇਨਵਾਇਰਮੈਂਟ ਵੀ ਖਰਾਬ ਹੁੰਦੀ ਆ ਪਰ ਸਰਕਾਰ ਨੇ ਲਿਖ ਕੇ ਲਾ ਦਿੱਤਾ ਹੈ ਵੀ ਭਾਈ ਤੁਸੀਂ ਇਹ ਕੰਮ ਨਾ ਕਰੋ ਕਰਦੇ ਸਾਡੇ ਲੋਕ ਇਹਦੇ 'ਚ ਕੋਈ ਸ਼ੱਕ ਨਹੀਂ ਸਾਨੂੰ ਜੇ ਕੋਈ ਗਲਤ ਕਰਦਾ ਹੈ ਤਾਂ ਉਸ ਨੂੰ ਭੰਡਣਾ ਵੀ ਬੜਾ ਜ਼ਰੂਰੀ ਹੈ ਇਹ ਚੰਗੀ ਗੱਲ ਨਹੀਂ ਹੈ ਸੋ ਇਸ ਕਰਕੇ ਫਿਰ ਸਾਰਿਆਂ ਦੇ ਨਾਲ ਪ੍ਰੋਬਲਮ ਸਾਰੀ ਕਮਿਊਨਿਟੀ ਨੂੰ ਫਿਰ ਸਹਿਣੀ ਪੈਂਦੀ ਆ ਕਿਉਂਕਿ ਜਦ ਤੁਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਦੇ ਹੋ ਸੋ ਉਹਨਾਂ ਨੇ ਲਿਖ ਕੇ ਲਾ ਤਾ ਵੇ ਭਾਈ ਫਿਰ ਇਹ ਡੈਮੇਜ ਹੁੰਦਾ ਹੈ ਅਗਰ ਤੁਸੀਂ ਇੱਥੇ ਫੀਡਿੰਗ ਕਰਦੇ ਹਾਂ ਨਾ ਬਰਡ ਨੂੰ ਸੋ ਨਾ ਇੱਦਾਂ ਨਾ ਕਰੋ ਸੋ ਇਹ ਇੱਕ ਚੰਗਾ ਸਬੂਤ ਦਿਓ ਤੁਸੀਂ ਕਿ ਨਿਊਜ਼ੀਲੈਂਡਰ ਜਾਂ ਜਿਹੜੀ ਵੀ ਕੰਟਰੀ ਤੁਸੀਂ ਰਹਿੰਦੇ ਹੋ ਤੁਹਾਡੇ ਆਪਣੇ ਜਿਹੜੇ ਕਰਦੇ ਆ ਜਿਹੜੇ ਰਸਮ ਰਿਵਾਜ਼ਾਂ ਜਿਹੜੀਆਂ ਉਹ ਉਹਨਾਂ ਨਾਲ ਗੋਰਿਆਂ ਨੂੰ ਕੁਛ ਲੈਣਾ ਦੇਣਾ ਨਹੀਂ ਉਹਨਾਂ ਨੂੰ ਉਹਨਾਂ ਦੇ ਵਿੱਚ ਦਖਲ ਜਿਹੜਾ ਜਦੋਂ ਹੁੰਦਾ ਹੈ ਤਾਂ ਫਿਰ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਸੋ ਉਸ ਤਰ੍ਹਾਂ ਆਪਾਂ ਕਰੀਏ ਆਪਣਾ ਇੰਜੋਇਮੈਂਟ ਵੀ ਕਰੀਏ ਹਰ ਇੱਕ ਫਰੀਡਮ ਸਾਨੂੰ ਮਿਲਦੀ ਹੈ ਸਪੀਚ ਆਫ ਫਰੀਡਮ ਵੀ ਆ ਅਸੀਂ ਕੁਛ ਵੀ ਕਹਿ ਵੀ ਸਕਦੇ ਹਾਂ ਕੁਛ ਸੁਣ ਵੀ ਸਕਦੇ ਹਾਂ ਪਰ ਲੇਕਿਨ ਜਦੋਂ ਇੱਦਾਂ ਦੇ ਅਸੀਂ ਟੂਣੇ ਕਰਦੇ ਹਾਂ ਜਾਂ ਫਿਰ ਅਸੀਂ ਇੱਥੇ ਦੀ ਇਨਵਾਇਰਮੈਂਟ ਨੂੰ ਆਪਾਂ ਖਰਾਬ ਕਰਦੇ ਹਾਂ ਫਿਰ ਉਹ ਤੜਫਣਗੇ ਜੀ ਉਹ ਫਿਰ ਕਰਵਾਉਣਗੇ ਫਿਰ ਸਾਨੂੰ ਕਹਿਣਗੇ ਵੀ ਭਾਈ ਤੁਸੀਂ ਫਿਰ ਜਾਓ ਹੈ ਨਾ ਸੋ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਆਪਾਂ ਬਾਹਰ ਆ ਜਾਈਏ ਭਾਈ ਇੱਦਾਂ ਨਾ ਕਰਿਆ ਕਰੋ ਅਤੇ ਬਾਕੀ ਗੱਲ ਹੁਣ ਆਪਾਂ ਥੋੜ੍ਹੀ ਇੰਟਰਟੇਨਮੈਂਟ ਦੀ ਵੀ ਕਰ ਲਈਏ ਇੰਟਰਟੇਨਮੈਂਟ ਦੇ ਵਿੱਚ ਤੁਹਾਨੂੰ ਪਤਾ ਕਿ ਹਰਸਿੰਦਰ ਦਾ ਸ਼ੋਅ ਜਿਹੜਾ ਸੀ 5 ਤਰੀਕ ਨੂੰ ਹੋਣਾ ਜੀ ਡਿਊ ਡਰੋਪ ਬੈਂਡ ਸੈਂਟਰ ਦੇ ਵਿੱਚ ਅਤੇ ਉੱਥੇ ਟਿਕਟਾਂ ਜਿਹੜੀਆਂ ਨੇ ਉਹ ਕਹਿੰਦੇ ਭਾਈ ਸੋਲਡ ਆਊਟ ਹੋ ਗਈਆਂ ਹੁਣ ਇਹ ਟਿਕਟਾਂ ਸਾਡੇ ਕੋਲ ਨਹੀਂ ਹੈ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਕਿ ਟਿਕਟਾਂ ਜਿਹੜੀਆਂ ਨੇ ਉਹ ਸੋਲਡ ਆਊਟ ਹੋ ਗਈਆਂ ਸ਼ਾਇਦ ਪ੍ਰਬੰਧਕਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਪਰਦੇਸੀ ਫੋਰਸ ਕਲੱਬ ਕਰਾ ਰਹੇ ਜੀ ਇੱਥੇ ਔਕਲੈਂਡ ਦੇ ਵਿੱਚ ਇਹ ਸ਼ੋਅ ਵੈਸੇ ਵੱਖ ਵੱਖ 3 ਸ਼ੋਅ ਉਹਨਾਂ ਦੇ ਹੋ ਗਏ ਆ ਟਰੰਗੇ ਵੀ ਹੈਮਿਲਟਨ ਹੇਸਟਿੰਗ ਉਹਨਾਂ ਦੇ ਸ਼ੋਅ ਜਿਹੜੇ ਨੇ ਹੋ ਗਏ ਆ ਅਤੇ ਔਕਲੈਂਡ ਦਾ ਜਿਹੜਾ ਸ਼ੋਅ ਆ ਇਹ ਸੋਲਡ ਆਊਟ ਹੋ ਗਿਆ ਆ ਬਾਕੀ ਪ੍ਰਬੰਧਕ ਜਿਹੜੇ ਨੇ ਪ੍ਰਦੇਸੀ ਫੋਰਸ ਕਲੱਬ ਉਹਨਾਂ ਦੇ ਨਾਲ ਤੁਸੀਂ ਜਾਣਕਾਰੀ ਸਾਂਝੀ ਕਰ ਲੈਣੀ ਕਿ ਭਾਈ ਉਹਨਾਂ ਕੋਲ ਟਿਕਟਾਂ ਤੁਹਾਡੇ ਲਈ ਹੈ ਕਿ ਜਾਂ ਨਹੀਂ ਹੈ ਅਤੇ ਪਿਛਲੇ ਹਫ਼ਤੇ ਪੋਸਟਰ ਜਿਹੜਾ ਉਹ ਰਿਲੀਜ਼ ਕੀਤਾ ਗਿਆ ਸੀ ਤਾਂ ਹਫ਼ਤੇ ਦੇ ਵਿੱਚ ਹੀ ਜਿਹੜਾ ਸ਼ੋਅ ਹੈ ਔਕਲੈਂਡ ਦਾ ਉਹ ਦੋਸਤੋ ਸੋਲਡ ਆਊਟ ਹੋ ਗਿਆ ਸੋ ਇੱਕ ਤਾਂ ਇੱਕ ਪਾਸਿਓਂ ਸਾਰੁਖ ਹੋ ਗਿਆ ਜਿਹੜੇ ਪ੍ਰਬੰਧਕ ਆ ਕਾਫ਼ੀ ਮਿਹਨਤ ਲੱਗਦੀ ਹੈ ਇਹਨਾਂ ਪ੍ਰੋਗਰਾਮਾਂ ਨੂੰ ਕਰਾਉਣ ਦੇ ਲਈ ਅਤੇ ਦੂਜੇ ਪਾਸੇ ਫਿਰ ਉਹਨਾਂ ਨੂੰ ਖੁਸ਼ੀ ਹੋ ਗਈ ਭਾਈ ਸੋਲਡ ਆਊਟ ਹੈ ਚਲੋ ਹੁਣ ਚਿੰਤਾ ਜਿਹੜੀ ਉਹ ਖਤਮ ਹੋ ਗਈ ਸੋ ਇਸ ਤਰ੍ਹਾਂ ਇਸ ਪ੍ਰੋਗਰਾਮ ਨੂੰ ਕਰਾਉਣ ਦੇ ਲਈ ਵੀ ਕਾਫ਼ੀ ਜਿਹੜੀ ਜਦੋਂ ਜਹਿਦ ਕਰਨੀ ਪੈਂਦੀ ਹੈ ਪ੍ਰਮੋਟਰਾਂ ਨੂੰ ਖੈਰ ਖੈਰ ਦੋਸਤੋ ਤੁਹਾਡਾ ਇੰਟਰਟੇਨਮੈਂਟ ਹੋਣਾ ਹੈ ਤੁਸੀਂ ਅਗਰ ਟਿਕਟਾਂ ਲਈਆਂ ਤਾਂ ਤੁਸੀਂ ਜ਼ਰੂਰ ਉੱਥੇ ਵੀ ਜਾਓ ਅਤੇ ਹੁੱਲੜਬਾਜ਼ੀ ਤੋਂ ਜ਼ਰੂਰ ਬਚੋ ਕੋਈ ਗਲਤ ਕਦਮ ਨਾ ਚੁੱਕੋ ਕਿਉਂਕਿ ਫਿਰ ਜਦੋਂ ਤੁਸੀਂ ਸਟੂਡੈਂਟ ਹੁੰਦੇ ਹੋ ਜਾਂ ਫਿਰ ਤੁਸੀਂ ਇੱਥੇ ਹਜੇ ਪੱਕੇ ਨਹੀਂ ਤੁਹਾਡਾ ਇੱਥੇ ਕੁਛ ਸਟੇਟਸ ਨਹੀਂ ਬਣਿਆ ਤਾਂ ਫਿਰ ਉਸਦੇ ਲਈ ਤੁਹਾਡਾ ਵੀ ਕੋਈ ਵੀ ਧੱਬਾ ਜਿਹੜਾ ਤੁਹਾਡੇ 'ਤੇ ਨਹੀਂ ਲੱਗਣਾ ਚਾਹੀਦਾ ਇਸ ਕਰਕੇ ਤੁਸੀਂ ਆਪਣਾ ਖਿਆਲ ਆਪ ਰੱਖਣਾ ਭਾਈ ਫਿਰ ਤੁਹਾਡਾ ਜਿਹੜਾ
ਗਾਹਾਂ ਕੈਰੀਅਰ ਆ ਉਹਦਾ ਫਿਰ ਨੁਕਸਾਨ ਹੋ ਸਕਦਾ ਤੁਹਾਡੇ ਲਈ। ਤੇ ਬਾਕੀ ਖੇਡ ਕਬੱਡੀ ਕਲੱਬ ਕੱਪ ਇੱਥੇ ਹੋਣੇ ਨੇ, ਉਹਦੇ ਵਿੱਚ ਵੀ ਲੋਕਲ ਜਿਹੜੀ ਆ ਕਬੱਡੀ ਫੈਡਰੇਸ਼ਨ ਆ ਤੇ ਉਹਦੇ ਵਿੱਚ ਨੱਚਦਾ ਪੰਜਾਬ ਦੀ ਟੀਮ ਵੀ ਮੀਡੀਆ ਪਾਰਟਨਰ ਹੈ ਦੋਸਤੋ। ਸੋ ਇਹ ਵੀ ਦੋਸਤੋ 20 ਸਤੰਬਰ ਤੋਂ ਦੋਸਤੋ ਇਹ ਵਾਇਕਾਟੋ ਦੇ ਵਿੱਚ ਵਾਇਕਾਟੋ ਰਿਵਰ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਜਿਹੜੇ ਹੈ ਲੋਕਲ ਕਬੱਡੀ ਫੈਡਰੇਸ਼ਨ ਵੱਲੋਂ ਇਹ ਖੇਡ ਮੇਲੇ ਜਿਹੜੇ ਨੇ ਇਹ ਕਰਵਾਏ ਜਾਣੇ ਆ। ਸੋ ਤੁਸੀਂ ਵੀ ਆਪਣੀਆਂ ਤਿਆਰੀਆਂ ਜਿਹੜੀਆਂ ਨੇ ਖਿੱਚ ਲੈਣੀਆਂ। ਸੋ ਇਹ ਇੱਕ ਪੰਜਾਬੀ ਲੜਕਾ ਉਸਦੇ ਇੰਜਲ ਇੰਡੀਅਨ ਫਲੇਮ ਦੇ ਉੱਤੇ ਹਾਜ਼ਰੀ ਲਾਈ, ਮੌਕੇ 'ਤੇ ਤਸਵੀਰਾਂ ਲੈ ਲਈਆਂ ਗਈਆਂ। ਸੋ ਬੜਾ ਚੰਗਾ ਲੱਗਿਆ ਜਿਹਨਾਂ ਨੂੰ ਮਿਲ ਕੇ, ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਆਉਣ ਦੇ ਲਈ, ਮਿਲਣ ਦੇ ਲਈ ਸ਼ੁਕਰੀਆ ਕਰਦੇ ਹਾਂ। ਅਤੇ ਬਸ ਹੁਣ ਦੋਸਤੋ ਮੈਂ ਕਹਿੰਦਾ ਇੰਨੀਆਂ ਕੁ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ। ਬਸ ਇਸ ਤੋਂ ਬਾਅਦ ਇੱਕ ਜਿਹੜੀ ਖਬਰ ਮਿਲੀ ਸੀ ਪਿਛਲੇ ਹਫ਼ਤੇ, ਜਿਹੜੀ ਇੱਕ ਘਟਨਾ ਦੋਸਤੋ ਵਾਪਰੀ ਸੀ ਕਿ ਬੋਟਲ ਡਾਊਨ ਦੇ ਵਿੱਚ 2 ਜਣਿਆਂ ਦੀ ਮੌਤ ਹੋ ਗਈ ਸੀ, ਕਤਲ ਕਰ ਦਿੱਤਾ ਗਿਆ ਸੀ। ਉਹਦੇ ਵਿੱਚ ਇੱਕ 30 ਸਾਲਾ ਵਿਅਕਤੀ ਹੈ ਜਿਹੜਾ, ਉਹਨੂੰ ਚਾਰਜ ਕਰ ਲਿਆ ਗਿਆ, ਉਸਨੂੰ ਫੜ ਲਿਆ ਗਿਆ ਹੈ। ਅਤੇ ਬਾਕੀ ਜਿੱਦਾਂ ਵੀ ਇਨਫੋਰਮੇਸ਼ਨ ਮਿਲੀ ਉਹਦੇ ਕੋਲੋਂ, ਕਿਹੜੀ ਕਹਾਣੀ ਸੀ, ਕਿਉਂ ਹੋਇਆ ਇਹ ਸਾਰਾ ਕੁਛ। 2 ਜਣਿਆਂ ਦੀ ਲਾਸ਼ ਮਿਲੀ ਸੀ ਸਾਊਥ ਔਕਲੈਂਡ ਦੇ ਵਿੱਚ ਬੋਟਲ ਡਾਊਨ ਦੇ ਵਿੱਚ, ਅਤੇ ਉਹਦੇ ਵਿੱਚ 30 ਸਾਲਾ ਵਿਅਕਤੀ ਜਿਹੜਾ ਆ ਉਸਨੂੰ ਚਾਰਜ ਕੀਤਾ ਗਿਆ ਹੈ। ਸੋ ਬਾਕੀ ਉਸ ਤੋਂ ਜਾਣਕਾਰੀ ਮਿਲੇਗੀ ਕਿ ਕਿਵੇਂ ਇਹ ਭਾਣਾ ਜਿਹੜਾ ਹੈ ਵਰਤਿਆ। ਸੋ ਦੋਸਤੋ ਤੁਸੀਂ ਵੀ ਆਲਾ ਦੁਆਲਾ ਆਪਣਾ ਠੀਕ ਰੱਖਿਆ ਕਰੋ, ਆਪਣਾ ਆਲਾ ਦੁਆਲਾ ਦੇਖ ਕੇ ਚੱਲਿਆ ਕਰੋ, ਕਾਫੀ ਕੁਛ ਹੋ ਰਿਹਾ ਅੱਜ ਕੱਲ੍ਹ। ਔਰ ਵੋਟਾਂ ਨਜ਼ਦੀਕ ਆ ਗਈਆਂ ਨਿਊਜ਼ੀਲੈਂਡ ਦੀਆਂ ਵੀ,

0: ਲਿਆ ਤਾਂ ਉਹ ਆਪਣਾ ਐਡਰੈਸ ਜਿਹੜਾ ਆ ਉੱਥੇ ਜਾ ਕੇ ਆਪਣਾ ਐਡਰੈਸ ਜਿਹੜਾ ਉਹ ਚੇਂਜ ਕਰਾ ਸਕਦੇ ਨੇ ਵੀ ਸਾਡੀ ਵੋਟ ਨਹੀਂ ਆਈ ਅਤੇ ਵੋਟਾਂ ਮੈਨੂੰ ਲੱਗਦਾ ਸਾਰਿਆਂ ਦੇ ਘਰਾਂ ਦੇ ਵਿੱਚ ਪਹੁੰਚ ਗਈਆਂ ਨੇ ਜਿਨ੍ਹਾਂ ਦੀ ਹਜੇ ਬਣਨੀਆਂ ਨੇ ਉਹ ਵੀ ਬਣਾ ਸਕਦੇ ਨੇ ਅਤੇ ਤੁਸੀਂ ਆਪਣੀ ਵੋਟ ਜਿਹੜੀ ਜ਼ਰੂਰ ਪਾਉਣੀ ਆ ਦੋਸਤੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿਹੜੀ ਸਰਕਾਰ ਚਾਹੁੰਦੇ ਹੋ ਕਿ ਤੁਹਾਡੇ ਹਿੱਤਾਂ ਦੇ ਲਈ ਉਹ ਕੰਮ ਕਰੇਗੀ ਸੋ ਖੈਰ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਇੰਨੀਆਂ ਹਾਜ਼ਰੀਆਂ ਜਿਹੜੀਆਂ ਨੇ ਕਬੂਲ ਕਰਿਓ ਬਾਕੀ ਹੁਣ ਗੀਤ ਸੰਗੀਤ ਆਪਾਂ ਲਾਉਂਦੇ ਹਾਂ 104.6 FM ਜਿਹੜਾ ਹੈ ਤੁਸੀਂ ਟਿਊਨ ਕਰ ਲੈਣਾ ਆ ਅਤੇ ਉਹਦੇ ਨਾਲ ਫਿਰ ਆਪਾਂ ਤੁਹਾਡੇ ਨਾਲ ਜੁੜ ਜਾਣਾ ਆ ਜਿੱਥੇ ਵੀ ਤੁਸੀਂ ਕਾਰ ਦੇ ਵਿੱਚ ਗੱਡੀ ਦੇ ਵਿੱਚ ਘਰ ਦੇ ਵਿੱਚ ਫੈਕਟਰੀ ਦੇ ਵਿੱਚ ਜਿੱਥੇ ਵੀ ਤੁਸੀਂ ਆ ਤਾਂ ਉੱਥੇ ਤੁਸੀਂ ਦੋਸਤੋ ਆਪਣਾ ਟਿਊਨ ਕਰ ਲੈਣਾ ਅਤੇ ਫਿਰ ਉਸ ਤੋਂ ਬਾਅਦ ਆਪਾਂ ਜ਼ਰੂਰ ਤੁਹਾਡੇ ਨਾਲ ਜੁੜਦੇ ਰਹਾਂਗੇ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਕਿ ਤੁਸੀਂ ਜੁੜ ਜਾਂਦੇ ਹੋ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ ਅਤੇ ਇੱਕ ਦੋ ਮੈਂ ਐਡਸ ਲਾ ਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਤੋਂ ਕੁਛ ਛੁੱਟੀਆਂ ਜ਼ਰੂਰ ਲੈਣੀਆਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ
1: ਦੇਵ ਵੀ ਮਹਿਸੂਸ ਪੁਰੀ ਤੁਸੀਂ ਸੁਣ ਰਹੇ ਹੋ ਰੇਡੀਓ ਨੱਚਦਾ ਪੰਜਾਬ ਚੱਕ ਦੇ ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ ਤੇ ਤੁਸੀਂ ਸੁਣ ਰਹੇ ਹੋ ਜੀ ਨੱਚਦਾ ਪੰਜਾਬ ਰੇਡੀਓ ਕਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ
2: ਕਾਲ ਜੀ ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਰੀਨਾ ਸਿੰਘ ਤੇ ਅਮਰੀਕ ਸਿੰਘ ਦੇ ਨਾਲ
3: ਜੀ ਸਾਰਿਆਂ ਨੂੰ ਮੈਂ ਐਂਜਡ ਵਾਲੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਅਮਰੀਕ ਭਾਜੀ ਦੇ ਨਾਲ ਨੱਚਦਾ ਪੰਜਾਬ
4: ਜੀ ਮੈਂ ਹਾਂ ਨੀਚਾਲ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਸਿੰਘ ਭਾਜੀ ਦੇ ਨਾਲ
5: ਸਤਿ ਸ਼੍ਰੀ ਅਕਾਲ ਜੀ ਮੈਂ ਰਾਜਵਿੰਦਰ ਕੌਰ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਸਿੰਘ ਦੇ ਨਾਲ
6: ਮੰਡੇਰ ਭਰਾਵਾਂ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਾਡੀ ਇੰਟਰਵਿਊ ਬਾਈ ਅਮਰੀਕ ਜੀ ਨਾਲ ਹੋਈ ਨੱਚਦਾ ਪੰਜਾਬ ਦੇ ਉੱਤੇ ਬੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਪੰਜਾਬੀ ਕਲਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਹੋਈਆਂ ਤੁਸੀਂ ਜੁੜੇ ਰਹੋ ਨੱਚਦਾ ਪੰਜਾਬ ਦੇ ਨਾਲ ਬਹੁਤ ਸਾਰਾ ਪਿਆਰ ਧੰਨਵਾਦ
7: ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕ ਦੇ ਆਫਤਾਬ ਵਰਗੀ ਪੰਜਾਬੀ ਨੈਣਾ ਦੇ ਨੀਰ ਵਰਗੀ ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ FM ਤੇ ਆਨਲਾਈਨ ਸੁਣਨ ਲਈ www.planetaudio.org.nz/ਨੱਚਦਾ ਪੰਜਾਬ

ਚਲੋ ਮਿੱਤਰੋ ਫਿਰ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ. ਜੁੜਦੇ ਹਾਂ ਫਿਰ, ਸੁਣਦੇ ਹਾਂ ਹੁਣ ਤੁਹਾਡੇ ਮਿੱਠੇ ਪਿਆਰੇ ਗੀਤ ਜਿਹੜੇ ਨੇ ਉਹ ਮੈਂ ਚਲਾ ਦਿਆਂ. ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਨਾਲ ਜੁੜਨ ਦੇ ਲਈ. ਫੇਸਬੁੱਕ ਨੂੰ ਹੁਣ ਆਪਾਂ ਇੱਥੇ ਬੰਦ ਕਰਦੇ ਹਾਂ. ਸ਼ੁਕਰੀਆ ਤੁਹਾਡਾ.

ਦੇਖੋ ਦੋਸਤੋ ਇਹ ਕਲਾਕਾਰ ਵੀ ਨਿਊਜ਼ੀਲੈਂਡ ਜਰੂਰ ਬਹੁਤ ਜਲਦ ਪਹੁੰਚ ਰਹੇ ਨੇ ਸੋ ਬਾਰਸ ਦੀਵਾਲੀ ਮੇਲਾ ਲੈ ਕੇ ਇਹ ਵੀ ਇੱਥੇ ਪਹੁੰਚ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ ਉਹ ਵੀ ਜਾਣਕਾਰੀਆਂ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਚੱਲਾਂਗੇ ਅੱਗੇ ਚੱਲ ਕੇ ਅਤੇ ਮੌਸਮ ਦੀ ਆਪਾਂ ਜੀ ਗੱਲ ਕਰੀਏ ਮੌਸਮ ਤਾਪਮਾਨ ਤਾਂ ਠੀਕ ਹੈ 10-11 ਘੱਟ ਤੋਂ ਘੱਟ ਹੈ ਲੇਕਿਨ ਵੱਧ ਤੋਂ ਵੱਧ 16-17 ਦੇ ਵਿੱਚ ਹੈ ਪਰ ਕੱਲ੍ਹ ਨੂੰ ਵੀ ਬੱਦਲ ਜਿਹੜੇ ਨੇ ਉਹ ਛਾਏ ਰਹਿਣੇ ਹੈ ਬੱਦਲਬਾਜ਼ੀ ਜਿਹੜੀ ਬਣੀ ਰਹਿਣੀ ਹੈ ਪਰ ਲੇਕਿਨ ਐਤਵਾਰ ਤੱਕ ਠੀਕ ਠਾਕ ਰਹਿਣਾ ਵਿੱਚ ਵਿੱਚ ਸੂਰਜ ਦੇਵਤਾ ਦੇਖ ਹੀ ਜਾਣੇ ਆ ਵਿੱਚ ਵਿੱਚ ਬੱਦਲਬਾਜ਼ੀ ਬਣੀ ਰਹਿਣੀ ਹੈ ਸੋ ਸੋਮਵਾਰ ਅਤੇ ਫਿਰ ਅਗਲੇ ਮੰਗਲਵਾਰ ਥੋੜ੍ਹੀ ਬੂੰਦਾਬਾਂਦੀ ਲੱਗ ਰਹੀ ਹੈ ਦਿਖਦੀ ਆ ਗੂਗਲ ਬਾਬਾ ਦੱਸ ਰਿਹਾ ਭਾਈ ਇਹ ਪਰ ਆ 2-3 ਦਿਨ ਜਿਹੜੇ ਨੇ ਹੁਣ ਠੀਕ ਠਾਕ ਰਹਿਣੇ ਆ ਬੱਦਲਬਾਜ਼ੀ ਵਿੱਚ ਵਿੱਚ ਸੂਰਜ ਦੇਵਤਾ ਨਿਕਲੀ ਜਾਣੇ ਆ ਤਾਪਮਾਨ ਠੀਕ ਹੈ 17-18 ਡਿਗਰੀ ਅਤੇ ਘੱਟ ਤੋਂ ਘੱਟ 10-11 ਦੇ ਵਿੱਚ ਰਹਿਣਾ ਹੈ ਸੋ ਇਹ ਹੈ ਜੀ ਵੈਦਰ ਰਿਪੋਰਟ ਤੁਹਾਡੇ ਲਈ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਅਤੇ ਲਓ ਹੁਣ ਇੱਕ ਰੀਮਿਕਸ ਹੋਇਆ ਗੀਤ ਥੋੜ੍ਹਾ ਜਿਹਾ ਭੰਗੜੇ ਵਾਲਾ ਸੁਣ ਲਈਏ ਫੇਰ ਕਰਦੇ ਹਾਂ ਹੋਰ ਗੱਲਾਂ ਬਾਤਾਂ ਜੁੜਦੇ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਨਾਲ

ਬਿਲਕੁਲ ਜੀ ਦੋਸਤੋ ਸੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡੀਆਂ ਫਰਮਾਇਸ਼ਾਂ ਦੇ ਲਈ ਮੌਸਮ ਠੰਡਾ ਆ ਪਰ ਲੇਕਿਨ ਉੱਦਾਂ ਦੇ ਗੀਤ ਜਿਹੜੇ ਨੇ ਤੁਹਾਡੀ ਸੇਵਾ 'ਚ ਪੇਸ਼ ਕਰਦੇ ਚੱਲਦੇ ਇੱਕ ਹੋਰ ਰੀਮਿਕਸ ਗੀਤ ਸੁਣੀਏ ਫਿਰ ਇਸ ਤੋਂ ਬਾਅਦ ਇੱਕ ਦੋ ਗੀਤ ਹੋਰ ਚੱਲਣੇ ਨੇ ਜਿਵੇਂ ਤੁਹਾਡੀਆਂ ਫਰਮਾਇਸ਼ਾਂ ਹੋਣਗੀਆਂ ਆਹ ਤਾਂ ਲਓ ਮਾਣਕ ਸਾਹਿਬ ਤਾਂ ਰਹਿ ਗਏ ਸੀ ਮਾਣਕ ਸਾਹਿਬ ਉਹਨਾਂ ਦਾ ਵੀ ਰੀਮਿਕਸ ਹੋਇਆ ਥੋੜ੍ਹਾ ਗੀਤ ਹੈ ਇਹ ਆਹ ਲਓ

ਬਿਲਕੁਲ ਇਹ ਤਾਂ ਗੱਲ ਪੱਕੀ ਹੈ ਭਾਈ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਨਹੀਂ ਦਿਖਾਉਣਾ ਚਾਹੀਦਾ ਕਹਿੰਦੇ ਕਿਸੇ ਦਾ, ਹੈ ਨਾ। ਸੋ ਇਹ ਬਹੁਤ ਚੰਗੀ ਗੱਲ ਆ, ਗੀਤਾਂ ਰਾਹੀਂ ਸਾਨੂੰ ਸਮਝ ਆਉਂਦੀ ਆ। ਅਤੇ ਕਹਿੰਦੇ ਨੇ ਕਿ ਕਿਸੇ ਦਾ ਚੰਗਾ ਨਹੀਂ ਕਰਨਾ ਤਾਂ ਭਾਈ ਬੁਰਾ ਵੀ ਨਾ ਕਰੋ ਫਿਰ, ਹੈ ਨਾ। ਚੰਗਾ ਨਹੀਂ ਕਰ ਸਕਦੇ ਕੋਈ ਗੱਲ ਨਹੀਂ, ਡੋਂਟ ਵਰੀ ਅਬਾਊਟ ਇਟ, ਅਤੇ ਆਪਣਾ ਬੁਰਾ ਵੀ ਕਿਸੇ ਦਾ ਨਾ ਕਰੋ। ਚਲੋ ਫਿਰ ਇੱਕ ਗੀਤ ਮੈਂ ਹੋਰ ਤੁਹਾਡੀ ਸੇਵਾ ਦੇ ਵਿੱਚ ਹੁਣ ਚੱਲਦੇ ਚੱਲਦੇ ਛੱਡ ਕੇ ਜਾਣਾ। ਬੜਾ ਪਿਆਰਾ ਗੀਤ ਆ, ਨਾਲੇ ਇਸ ਵੇਲੇ ਚਾਹ ਦਾ ਸਮਾਂ ਵੀ ਹੋ ਗਿਆ, ਸੋ ਚਾਹ ਦੀ ਕਹਾਣੀ ਪਾਉਂਦਾ ਹੋਇਆ ਗੀਤ ਹੈ। ਨੱਚਦਾ ਪੰਜਾਬ ਪ੍ਰੋਗਰਾਮ 'ਤੇ ਚੱਲਦੇ ਚੱਲਦੇ ਤੁਸੀਂ ਸਾਥ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਅਗਲੇ ਹਫ਼ਤੇ ਫਿਰ ਇਸੇ ਤਰ੍ਹਾਂ ਹੀ ਮਿਲਾਂਗੇ ਇਸ ਪਲੇਟਫਾਰਮ ਤੋਂ। ਵੈਸੇ ਗਾਹੇ ਵਗਾਏ ਫੇਸਬੁੱਕ ਜ਼ਰੀਏ ਤੁਹਾਡੇ ਨਾਲ ਹਾਜ਼ਰੀ ਜਿਹੜੀ ਹੈ ਉਹ ਲੱਗੀ ਰਹਿੰਦੀ ਹੈ। ਨੱਚਦਾ ਪੰਜਾਬ ਦਾ ਜਿਹੜਾ ਪੇਜ ਹੈ ਉਸਨੂੰ ਤੁਸੀਂ ਫੋਲੋ ਕਰ ਲੈਣਾ, ਤਾਂ ਫਿਰ ਅਪਡੇਟ ਜਿਹੜੀਆਂ ਨੇ ਤੁਹਾਨੂੰ ਜ਼ਰੂਰ ਮਿਲਦੀਆਂ ਰਹਿਣਗੀਆਂ। ਅਤੇ ਲਓ ਫਿਰ ਕਾਹਨੂੰ ਸਾਨੂੰ ਚਾਹ ਪੁੱਛਦਾ, ਤੇਰੇ ਦਰਸ਼ਨ ਹੀ ਦੁੱਧ ਵਰਗੇ, ਕਿਆ ਬਾਤ ਹੈ। ਆਪਣਾ ਖਿਆਲ ਰੱਖਣਾ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ।

0: ਕੀ ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕਦੇ ਆਫਤਾਬ ਵਰਗੀ ਪੰਜਾਬੀ ਨੈਣਾਂ ਦੇ ਨੀਰ ਵਰਗੀ ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ FM ਤੇ ਆਨਲਾਈਨ ਸੁਣਨ ਲਈ www.planetaudio.org.in/ਨੱਚਦਾ ਪੰਜਾਬ
1: Wide open sea.
2: Such a green city.

ਨੱਚਦਾ ਪੰਜਾਬ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਨੱਚਦਾ ਪੰਜਾਬ ਪ੍ਰੋਗਰਾਮ ਨੱਚਦਾ ਪੰਜਾਬ 104.6 ਪਲੈਨਟ FM ਤੇ www.planetaudio.org.nz/ਨੱਚਦਾ ਪੰਜਾਬ